ਪਾਸੇ ਰਾਜੇਸ਼ ਸਾਬਲੇ ਪਾਟਿਲ, ਸ਼ੀਤਲ ਰਾਜੇਸ਼, ਰਾਜਦੀਪ ਰਾਜੇਸ਼ ਔਰ ਰਾਸ਼ੀ ਰਾਜੇਸ਼। ਇਹ ਹੈ ਬਾਜ਼ਾਰ ਪਾਰਾ ਬੇਮੀ ਤਰ੍ਹਾਂ ਸੇ। ਭਰਤ ਭਾਈ ਭਰਤ ਲਾਲ ਸਿਨਹਾ, ਲਵ ਕੁਮਾਰ ਔਰ ਲੱਕੀ ਸਿਨਹਾ। ਇਹ ਪੱਤਰ ਹੈ ਪਾਕਿਜ਼ਾ ਰੇਡੀਓ ਸ਼੍ਰੋਤਾ ਸੰਘ ਇਸਲਾਮਪੁਰਾ ਸਨਾਵਦ ਮੱਧ ਪ੍ਰਦੇਸ਼ ਸੇ। ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕਿਰ, ਰਮੇਸ਼ ਗੌੜ, ਬੇਬੀ ਮੰਤ ਸ਼ਾਹ ਔਰ ਮੁਹੰਮਦ ਸ਼ਾਦਾਬ ਖੱਤਰੀ। ਦੌਲਤ ਬਾਗ ਮੁਰਾਦਾਬਾਦ ਸੇ ਪੱਤਰ ਭੇਜਾ ਹੈ ਜਾਫਰ ਹੁਸੈਨ, ਨਈਮਾ ਬੇਗਮ, ਕਾਸਿਮ ਅਲੀ, ਨਦੀਮ ਅਲੀ ਔਰ ਜੁਨੈਦ ਅੱਬਾਸੀ ਨੇ। ਸੁੰਦਰਖੇੜ ਰਾਜਮਾਤਾ ਨਗਰ ਬੁਲਢਾਣਾ ਮਹਾਰਾਸ਼ਟਰ ਸੇ ਨਰਿੰਦਰ ਨਰਵਾੜੇ, ਜਯੋਤੀ ਨਰਵਾੜੇ, ਆਕਾਂਸ਼ਾ ਨਰਵਾੜੇ ਔਰ ਆਕਾਸ਼ ਕੁਮਾਰ। ਔਰ ਇਹ ਅਗਲਾ ਪੱਤਰ ਹੈ ਨਿਊਟਨ ਚਿਖਲੀ ਕਾਲੀ ਕੈਂਪ ਸੇ ਦਿਲੀਪ ਕੁਮਾਰ ਉਪਾਧਿਆਇ, ਅਨੁਰਾਗ ਉਪਾਧਿਆਇ ਔਰ ਮਨੀਸ਼ ਉਪਾਧਿਆਇ। ਬੇਰਡੀ ਸੌਂਸਰ ਮੱਧ ਪ੍ਰਦੇਸ਼ ਸੇ ਰਾਜੇ ਸੋਨੀ, ਕੰਚਨ ਸੋਨੀ, ਗਾਇਤਰੀ ਡੋਮਨੇ, ਵੈਸ਼ਨਵੀ ਡੋਮਨੇ, ਚੰਚਲ ਡੋਮਨੇ, ਅਰਜੁਨ ਗਵਨੇਕਰ ਔਰ ਧੀਰਜ ਸਵਾ ਸੇਰੇ। ਚਮੇਲੀ ਨਾਲਾ ਕੋਲਰੀ ਛਿੰਦਵਾੜਾ ਮੱਧ ਪ੍ਰਦੇਸ਼ ਸੇ ਸ਼੍ਰੀਮਤੀ ਕਿਰਨ ਡੈਰੀਆ, ਆਕਾਂਸ਼ਾ ਆਦਿ ਅਤੇ ਪ੍ਰਿਯੰਕਾ, ਉਸ਼ਾ, ਲਵੀ, ਸ਼ਾਲੂ, ਅਨਾਮਿਕਾ, ਰਵੀ ਕੁਮਾਰ ਰਾਜ, ਐਚ ਐਨ ਪੰਡੋਲੇ ਔਰ ਇਨਕੇ ਸਾਥੀਗਣ ਬੇਰਡੀ ਛਿੰਦਵਾੜਾ ਮੱਧ ਪ੍ਰਦੇਸ਼ ਸੇ। ਹੁਕਮ ਕਰਮਰਕਰ ਸੀ ਸੁਨੀਤਾ ਕਰਮਰਕਰ, ਹਾਰਦਿਕ ਕਰਮਰਕਰ, ਪ੍ਰਾਚੀ ਕਰਮਰਕਰ ਔਰ ਤਨੂ ਕਰਮਰਕਰ। ਇਹ ਪੱਤਰ ਹਮੇ ਭੇਜਾ ਹੈ ਅਨਿਲ ਵਾਘ, ਸੰਗੀਤਾ ਵਾਘ, ਰਵਿੰਦਰ ਵਾਘ, ਵੰਦਨਾ ਵਾਘ, ਅੰਕੇਸ਼ ਵਾਘ, ਅਨਵੇਸ਼ ਵਾਘ, ਰਿਤਿਕ ਵਾਘ, ਅੰਕੂ ਸਿੰਕੀ ਵਾਘ ਔਰ ਰਾਜੂ ਝਾੜੇ, ਸੁਨੀਤਾ ਝਾੜੇ ਨੇ ਪੇਪਰੀਆ ਰੋਡ ਨਿਊਟਨ ਛਿੰਦਵਾੜਾ ਮੱਧ ਪ੍ਰਦੇਸ਼ ਸੇ। ਸ਼ਿਵਾਜੀ ਚੌਕ ਰਾਜਿਮ ਛੱਤੀਸਗੜ੍ਹ ਸੇ ਲਿਖਤੇ ਹੈ ਅਨਿਲ ਕੁਮਾਰ, ਅੰਜੁਲਤਾ, ਆਦਿਤਿਆ ਕੁਮਾਰ ਔਰ ਕ੍ਰਿਸ਼ ਸ਼੍ਰੀਵਾਸਤਵ, ਅਮਰਪੁਰ ਪੇਂਡਰਾ ਛੱਤੀਸਗੜ੍ਹ ਸੇ। ਦੀਪਕ ਕੁਮਾਰ, ਰੋਸ਼ਨ ਕੁਮਾਰ, ਬੰਸ਼ੀ ਲਾਲ, ਰੇਖਾ ਦੇਵੀ, ਸ਼ੁਤਾ ਦੇਵੀ, ਸੁਰੁਚੀ ਦੇਵੀ, ਦਿਸ਼ਾ ਔਰ ਲਵੀ ਸ਼੍ਰੀਵਾਸਤਵ। ਪਿਪਰੀਆ ਰੋਡ ਨਿਊਟਨ ਵਾਰਡ ਨੰਬਰ 1 ਤਹਿਸੀਲ ਪਰਾਸੀਆ ਛਿੰਦਵਾੜਾ ਮੱਧ ਪ੍ਰਦੇਸ਼ ਸੇ। ਇਹ ਪੱਤਰ ਹਮੇ ਭੇਜਾ ਹੈ ਹਰੀਰਾਮ ਸਾਹੂ, ਵਿਨੀਤਾ ਸਾਹੂ, ਪਾਇਲ, ਗਗਨ ਸਾਹੂ, ਵੰਦਨਾ, ਚੰਦ ਪ੍ਰਕਾਸ਼ ਸਾਹੂ, ਮਾਸਟਰ ਪ੍ਰਿੰਸ, ਮਾਸਟਰ ਯਵੀ, ਸਲੀਮ ਅੰਸਾਰੀ, ਨਿਊਟਨ ਪੁਲਿਸ ਚੌਕੀ ਕੇ ਪਾਸ ਛਿੰਦਵਾੜਾ ਮੱਧ ਪ੍ਰਦੇਸ਼ ਸੇ, ਭਵਾਨੀ ਸਾਹੂ ਔਰ ਪੱਪੂ ਸਾਹੂ। ਆਪ ਸਭੀ ਸੁਣਨੇ ਜਾ ਰਹੇ ਹੈ ਫਿਲਮ ਸੱਚਾਈ ਮੈਂ। ਮੁਹੰਮਦ ਰਫੀ ਔਰ ਆਸ਼ਾ ਭੋਸਲੇ ਕੋ ਰਾਜਿੰਦਰ ਕ੍ਰਿਸ਼ਨ ਕਾ ਗੀਤ ਹੈ ਔਰ ਸ਼ੰਕਰ ਜੈਕਿਸ਼ਨ ਕਾ ਸੰਗੀਤ ਹੈ।